0: ਭਾਰਤੀ ਦਾਵਾ ਬਕਵਾਸ ਸਮਝ ਪਾਕਿਸਤਾਨ ਕੇ ਕਈ ਤਿਆਰੇ ਗਿਰਾਨੇ ਕਾ ਭਾਰਤੀ ਦਾਵਾ ਬਕਵਾਸ ਹੈ ਬਕਵਾਸ ਹੈ ਬਕਵਾਸ ਹੈ ਯੇ ਮੈਂ ਨਹੀਂ ਕਹਿ ਰਹਾ ਯੇ ਅਮਰੀਕੀ ਦਿਫਾਈ ਤਜਿਆਕਾਰ ਕ੍ਰਿਸਟਨ ਜਮੀਲ ਨੇ ਕਹਾ ਹੈ ਉਧਰ ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ ਮੇਂ ਭਾਰਤੀ ਮੀਡੀਆ ਕੀ ਝੂਠੀ ਖਬਰੋਂ ਕੀ ਤਫਸੀਲ ਬਤਾਤੇ ਹੋਏ ਕਹਾ ਹੈ ਕਿ ਭਾਰਤੀ ਮੀਡੀਆ ਨੇ ਯਹਾਂ ਤੱਕ ਦਾਵਾ ਕਰ ਡਾਲਾ ਕਿ ਭਾਰਤ ਨੇ ਪਾਕਿਸਤਾਨ ਕੇ ਨਿਊਕਲੀਅਰ ਬੇਸ ਕੋ ਨਿਸ਼ਾਨਾ ਬਣਾ ਦਿਆ ਨਿਊਯਾਰਕ ਟਾਈਮਸ ਕੇ ਮੁਤਾਬਿਕ ਇਹ ਦਾਵਾ ਹਮ ਜੁਮਲੋਂ ਕੀ ਤਫਸੀਲਾਤ ਖਬਰ ਤੱਕ ਨਹੀਂ ਮਗਰ ਇਹ ਸਭ ਝੂਠ ਥਾ ਅਖਬਾਰ ਨੇ ਕਿਹਾ ਕਿ ਪਾਕਿਸਤਾਨ ਔਰ ਭਾਰਤ ਕੇ ਚਾਰ ਰੋਜ਼ਾ ਲੜਾਈ ਕੇ ਦੌਰਾਨ ਜੰਗੀ ਹਿਜਾਨ ਮੇਂ ਮੁਬਤਲਾ ਭਾਰਤੀ ਐਂਕਰ ਔਰ ਮੁਬਸਰੀਨ ਛੇ ਲੀਡਰਸ ਬਣੇ ਹੋਏ ਥੇ ਅਖਬਾਰ ਕੇ ਮੁਤਾਬਕ ਹੁਬੁਲ ਵਤਨੀ ਕੇ ਬੁਖਾਰ ਮੇਂ ਮੁਬਤਲਾ ਭਾਰਤੀ ਮੀਡੀਆ ਨੇ ਯਹਾਂ ਤੱਕ ਕਹਿ ਦਿਆ ਕਿ ਪਾਕਿਸਤਾਨ ਕੇ ਨਿਊਕਲੀਅਰ ਸਾਈਟ ਸੇ ਤਾਬਕਾਰੀ ਸ਼ੁਰੂ ਹੋ ਚੁੱਕੀ ਹੈ ਝੂਠ ਕੋ ਸਭ ਸੱਚ ਸਾਬਤ ਕਰਨੇ ਕੇ ਲੀਏ ਐਟਮੀ ਸਾਈਟ ਕੀ ਨਕਸ਼ੇ ਔਰ ਸੈਟਲਾਈਟ ਤਸਵੀਰ ਤਸਾਵੀਰ ਸਕਰੀਨ ਪਰ ਦਿਖਾਈ ਗਈ ਅਮਰੀਕੀ ਦਿਫਾਈ ਤਜਿਆਕਾਰ ਕ੍ਰਿਸਟਨ ਫੈਨ ਨੇ ਕਿਹਾ ਬਕਵਾਸ ਪਾਕਿਸਤਾਨ ਕੇ ਤਿਆਰੇ ਮਾਰ ਜਾਣੇ ਕਾ ਭਾਰਤੀ ਦਾਵਾ ਬਕਵਾਸ ਕਰਾਰ ਦਿਆ ਇੱਕ ਪ੍ਰੋਗਰਾਮ ਮੇਂ ਸਹਾਫੀ ਨੇ ਸਵਾਲ ਕੀਆ ਕਿ ਭਾਰਤੀ ਏਅਰਫੋਰਸ ਕੇ ਡੀ ਜੀ ਮਿਲਟਰੀ ਆਪਰੇਸ਼ਨ ਨੇ ਪਾਕਿਸਤਾਨ ਕੇ ਕਈ ਤਿਆਰੇ ਗਿਰਾਨੇ ਕਾ ਦਾਵਾ ਕੀਆ ਤੋ ਉਹਨੇ ਕਿਹਾ ਕਿ ਉਨਕੇ ਪਾਸ ਤਾਦਾਦ ਹੈ ਲੇਕਿਨ ਵੋ ਬਤਾਨਾ ਨਹੀਂ ਚਾਹਤੇ ਆਪ ਇਸੇ ਕੈਸੇ ਦੇਖਤੀ ਹੈ ਜਵਾਬ ਮੇਂ ਉਹਨੇ ਜਵਾਬ ਦਿਆ ਕਿ ਉਹ ਇਸੇ ਬਕਵਾਸ ਕੇ ਤੌਰ ਪਰ ਦੇਖਤੀ ਹੈ ਕਿਉਂਕਿ ਇਸ ਦਾਅਵੇ ਕੀ ਕੋਈ ਤਸਦੀਕ ਨਹੀਂ ਕੀ ਗਈ ਅਮਰੀਕੀ ਦਿਫਾਈ ਤਜਿਆਕਾਰ ਨੇ ਭਾਰਤੀ ਮੀਡੀਆ ਕੇ ਪਾਕਿਸਤਾਨ ਕੇ 20% ਏਅਰਫੀਲਡਸ ਕੋ ਨੁਕਸਾਨ ਪਹੁੰਚਾਨੇ ਕੀ ਵੀ ਤਰਦੀਦ ਕੀ
1: And if I don't come back, tell them that I have sacrificed my today for their tomorrow.